ਮੇਰਾ ਮਾਤੇ ਤਲੀਏ ਇੰਦਾਤ ਪਿਆ ਕੋਕੋ ਸੀਨ ਗਾਤਾਈਏ ਫਾਨੂ ਫਾਨੋ ਰਥੋ ਬਲੂਤ ਰਥੋ ਬਲੂਤ ਯਾਮ ਬਾਲੇ ਬੁੱਲੋ ਸੱਤੋ ਲੈਨਫਾਸ ਅੰਗੁਆਲੋ ਅੰਗੁਆਲੋ ਅੰਗੁਆਲੋ ਅੰਗੁਆਲੋ ਫਾਨੂ ਫਾਨੋ ਫਾਨੂ ਫਾਨੋ ਅਲਚੀ ਫਨਨ ਅਰਗਾਤਨਾ ਗੰਡਾਲ ਬਸੂ ਮਤਾ ਮਾਲੇ ਤੁਆ ਕਰਨਾ ፋኑ የምርተ ኳሹን እኛ ስናውቀው ዝናር በቅፊን ማንደባለቀው ፋኑ ወዘት በልቤ እንደ ጀበና አልወጣልሽም የጦር ባፈና